0: ਰਿਹਾ ਸੀ ਉੱਥੇ, ਔਰ ਉੱਥੇ ਵੀ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਔਰ ਪਾਕ ਬੇਸਡ ਹੈਂਡਲਰ ਨੇ ਇਹਨਾਂ ਨੂੰ ਉੱਥੇ ਪ੍ਰੋਵਾਈਡ ਕਰਾਈਆਂ ਸੀ ਬੋਟਲਸ ਤੇ ਪੈਟਰੋਲ ਵਗੈਰਾ।
1: ਪੰਜਾਬ ਸਰਕਾਰ ਕੇ ਗ੍ਰਹਿ ਵਿਭਾਗ ਨੇ ਆਦੇਸ਼ ਜਾਰੀ ਕਰ ਗੁਰਪ੍ਰੀਤ ਸਿੰਘ ਭੁੱਲਰ ਕਾ ਤਬਾਦਲਾ ਕਰ ਦਿਆ। ਉਨਕੀ ਜਗ੍ਹਾ DIG ਬਾਰਡਰ ਰੇਂਜ ਹਰਮਨਬੀਰ ਸਿੰਘ ਕੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕਾ ਅਤਿਰਿਕਤ ਕਾਰਯਭਾਰ ਸੌਂਪਾ ਗਿਆ ਹੈ, ਜਿਸ ਪਰ ਅਬ ਵਿਪਕਸ਼ ਆਪਕੋ ਘੇਰ ਰਹਾ ਹੈ।
2: ਪਰ ਜਬ ਭੁੱਲਰ ਸਾਹਿਬ ਕੀ ਟ੍ਰਾਂਸਫਰ ਕੀ, ਇਸਕੀ ਟਾਈਮਿੰਗ ਬੜੀ ਮਹੱਤਵਪੂਰਨ ਹੈ। ਵਹੀ ਭੁੱਲਰ ਸਾਹਿਬ ਆਜ ਇਨਕੇ ਬਲੂ ਵਾਈਟ ਬੋਏ ਥੇ, ਜਬ ਕੋਈ ਵੀ ਪੰਜਾਬ ਮੇ ਕੋਈ ਕਾਮ ਕਰਾਨਾ ਥਾ ਇਨ੍ਹੀਂ ਭੁੱਲਰ ਸਾਹਿਬ ਸੇ ਕਰਾਤੇ ਥੇ। ਔਰ ਜਬ ਭੁੱਲਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਯੇ ਕਹਿ ਦਿਆ ਕਿ ਉਨ੍ਹੋਂਨੇ ਕੋਈ ਬੰਬ ਬਣਾਤੇ ਲੋਕ ਪਕੜੇ ਹੈ ਜੋ ਦਿੱਲੀ ਜੰਤਰ ਮੰਤਰ ਵੀ ਗਏ ਥੇ, ਤੋ ਫਿਰ ਤਾਰ ਹਿੱਲ ਗਈ ਦਿੱਲੀ ਤੱਕ। ਕੇਜਰੀਵਾਲ ਕੋ ਨੀਂਦ ਨਹੀਂ ਆਈ, ਰਾਤ ਕੋ ਸੋਇਆ ਨਹੀਂ ਕੇਜਰੀਵਾਲ ਕਿ ਬਈ ਕਹੀਂ ਭੁੱਲਰ ਸਾਹਿਬ ਪਰਦਾ ਉਠਾ ਨਾ ਦੇ ਔਰ ਪਤਾ ਨਾ ਚਲ ਜਾਏ ਵੀ ਕੌਣ ਕੌਣ ਇਨਵੋਲਵ ਥਾ, ਕਿਸ ਕਿਸ ਇਨਫਲੂਐਂਸਰ ਕੋ ਪੈਸੇ ਦੀਏ।
3: ਆਮ ਆਦਮੀ ਪਾਰਟੀ ਕੋ ਕਿਆ ਤਕਲੀਫ ਹੋਈ ਹੈ ਕਿ ਕਿਆ ਪਰੇਸ਼ਾਨੀ ਹੋਈ ਹੈ ਕਿ ਇਨਕੋ ਬਦਲਨਾ ਪੜਾ। ਇਸਮੇ ਤੋ ਜੋ ਐਸੇ ਲੋਕ ਆਮ ਕਰਤੇ ਹੈ, ਅਫਸਰ ਅੱਛਾ ਕਾਮ ਕਰਤੇ, ਉਨਕੋ ਤੋ ਅਵਾਰਡ ਦੇਣਾ ਚਾਹੀਏ ਕਿ ਐਸੇ ਲੋਕ ਪਕੜ ਲੇ ਤਾਕਿ ਵੋ ਆਗੇ ਵੀ ਕੁਛ ਐਸਾ ਨਾ ਕਰੇ।
1: ਬੀਜੇਪੀ ਨੇ ਭੁੱਲਰ ਕੇ ਵੀਡੀਓ ਕੋ ਸੋਸ਼ਲ ਮੀਡੀਆ ਪਰ ਸ਼ੇਅਰ ਕਰ ਲਿਖਾ ਕਿ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਲਾਸਾ ਕੀਆ ਕਿ ਇਸ ਪ੍ਰਦਰਸ਼ਨ ਕੇ ਪੀਛੇ ISI ਸਮਰਥਿਤ ਮੋਡਿਊਲ ਸਕ੍ਰਿਯ ਹੈ। ਇਸ ਪਰ ਇੱਕ ਦਿਨ ਪਹਿਲੇ ਅੰਮ੍ਰਿਤਸਰ ਪੁਲਿਸ ਨੇ ਸਪਸ਼ਟੀਕਰਨ ਦਿਆ ਥਾ। ਪੁਲਿਸ ਨੇ ਕਹਾ ਥਾ ਕਿ ਸੋਸ਼ਲ ਮੀਡੀਆ ਪਰ ਵਾਇਰਲ ਕੀਏ ਗਏ ਕੁਛ ਦਾਅਵੇ ਔਰ ਵੀਡੀਓ ਭ੍ਰਾਮਕ ਹੈ। ਉਨਕੇ ਬਿਆਨ ਕੋ ਤੋੜ ਮਰੋੜ ਕਰ ਪੇਸ਼ ਕੀਆ ਗਿਆ।
4: ਬੜੇ ਸ਼ਾਨਦਾਰ ਅਫਸਰ ਨੇ, ਹਰ ਸਰਕਾਰ ਚ ਲੱਗਦੇ ਰਹੇ ਆ। ਜੇ ਉਹਨਾਂ ਨੇ ਕੋਈ ਗੱਲ ਸੱਚੀ ਦੱਸਤੀ ਸੀ, ਜੇ ਤਾਂ ਇਹ ਆ ਮਨਸੂਬਾ ਸੀ ਬਈ ਉੱਥੇ ਕੋਈ ਨਾ ਕੋਈ ਐਸੀ ਵਾਰਦਾਤ ਕੇਜਰੀਵਾਲ ਕਰਵਾ ਕੇ ਉੱਥੇ ਪੈਟਰੋਲ ਬੰਬ ਸਟਾ ਕੇ ਮੁੜ ਕੇ ਇਹ ਕਹਿ ਦਿੰਦੇ ਵੀ ਇਹ ਤਾਂ ਹੋਮ ਮਿਨਿਸਟਰੀ ਦੇ ਅੰਡਰ, ਅਮਿਤ ਸ਼ਾਹ ਜੀ ਦੇ ਅੰਡਰ ਸੀ, ਦੇਖੋ ਆ ਕੀ ਕਰਾਤਾ ਉਰੇ। ਇਹਦੇ ਵਿੱਚ ਹੋਰ ਗਹਿਰੀ ਜਾਂਚ ਹੋਣੀ ਚਾਹੀਦੀ ਆ।
3: ਆਪਣੀ ਟਾਈਮਿੰਗ ਦੇਖੇ, ਪਹਿਲੇ ਆਪਣਾ ਕਮਿਸ਼ਨਰ ਬਦਲਾ ਉਹਨੇ ਇੱਕ ਦੋ ਦਿਨ ਪਹਿਲੇ, ਔਰ ਉਸਕੇ ਬਾਅਦ ਬਲ ਪ੍ਰਯੋਗ ਹੋਆ, ਲਾਠੀ ਚਾਰਜ ਹੋਆ, ਕੀਲ ਲਗੀ, ਲਾਠੀਆਂ ਚਲੀ, ਪੇਲੇਟ ਚਲੀ, ਔਰ ਮਹਿਲਾਓਂ ਕੇ ਸਾਥ ਹੋਆ। ਤੋ ਮੈਂ ਸਮਝਤਾ ਹੂੰ ਵੋ ਆਪਣੀ ਟਾਈਮਿੰਗ ਦੇਖ ਰਹੇ ਔਰ ਆਪਣੀ ਟਾਈਮਿੰਗ ਸੇ ਉਸ ਟਾਈਮਿੰਗ ਕੋ ਮਿਲਾ ਰਹੇ।
1: ਅਬ ਭੁੱਲਰ ਕੋ ਹਟਾਨੇ ਕੀ ਕਿਆ ਵਜ੍ਹਾ ਥੀ ਯੇ ਸਾਫ ਨਹੀਂ ਹੋਈ, ਲੇਕਿਨ ਇਸਕੀ ਟਾਈਮਿੰਗ ਕੋ ਲੇਕਰ ਪੰਜਾਬ ਮੇ ਸਿਆਸਤ ਤੇਜ਼ ਹੈ। ਆਜ ਤਕ ਬਿਊਰੋ।
5: ਵਕਤ ਹੋ ਚਲਾ ਛੋਟੇ ਸੇ ਬ੍ਰੇਕ ਕਾ, ਖਬਰੋਂ ਕਾ ਸਿਲਸਿਲਾ ਜਾਰੀ ਹੈ, ਆਪ ਦੇਖਤੇ ਰਹੀਏ ਆਜ ਤਕ।